ਬਿਲਕੁਲ ਸੀ ਜ਼ਲਫੀ ਦੀ ਬਰੀਡ ਬੜੀ ਸ਼ਮਾਨ ਲੈ ਸੀ ਜ਼ਲਫ ਦੁਬਾਰਾ ਜਾਂ ਵਿਸ਼ਤੂ ਨੂੰ ਦੁਬਾਰਾ ਸੀ ਡੀਮਿਸ਼ ਪ੍ਰੋਡਕਟ ਸਮਿਲੇ ਵਿੱਚ ਹਾਂ ਸੀ ਕਿਤਾ ਸਵਾੜੇ ਗਏ ਨਾ ਸਾਸ ਵਿਸ਼ੇ ਦੀ ਖਿਲੀ ਸਾਸ ਵਿਸ਼ੇ ਦੀ ਸ਼ੁਸ਼ਤਾ ਵਿੱਚ ਸੀ ਮਜ਼ੀਦੂਰ ਦੀ ਨੂੰ ਬਿਲਕੁਲ ਦੀ ਵਿਸ਼ਤਾਂ ਦੁਬਾਰਾ ਦੀ ਜ਼ਲਫ ਦੀ ਪੂਰਾ ਡੀਮਿਸ਼ ਨੋ ਟੈਨਸ਼ਨ ਕਾਸਮੈਟਿਕਸ ਆਫ ਪਾਕਿਸਤਾਨ ਸ਼ੈਂਪੂ ਮਿਲਾ ਵਿੱਚ ਹਾਂ ਸੀ ਮਿਲਾ ਵਿੱਚ ਸੋ ਬਿਲਕੁਲ ਜੀ ਸਾਸ ਰਖੇ ਸਲੇ ਸੀ ਨੋ ਟੈਨਸ਼ਨ ਕਾਸਮੈਟਿਕਸ ਆਫ ਪਾਕਿਸਤਾਨ ਤੇ ਕਮ ਡੀਮਿਸ਼ ਸ਼ੈਂਪੂ ਦੇ ਚੀ ਦੋ ਵਿਸ਼ਤਾਂ ਦੁਬਾਰਾ ਦੋ ਵਿਸ਼ਤਾਂ ਦੋ ਹਾਈਸ ਦੋ ਖੁਲਾ ਖਵਲੀ ਸਿਰ ਸੀ ਸਾਸ ਬਿਲਕੁਲ ਯੂਸ ਕਵਲੇ ਸੀ ਡੀਮਿਸ਼ ਨੋ ਟੈਨਸ਼ਨ ਕਾਸਮੈਟਿਕਸ ਆਫ ਪਾਕਿਸਤਾਨ ਚਕਮ ਸ਼ੈਂਪੂ ਦਾ ਹਰਾ ਵਖਲੀ ਇਸਤੇਮਾਲ ਕੇ ਦੀ ਸਰਾ ਸਰਾ ਜ਼ਮਾਨ ਕੋ ਰਿਗੁਲਾ ਔਰ ਦੋ ਨੋ ਟੈਨਸ਼ਨ ਹੈਰਾਲ ਚਕਮ ਦੇ ਮੁਝੇ ਵਿਸ਼ਤਾਂ ਨੂੰ ਤੀਲ ਦੀ ਲੋ ਕੁਪਰੀ ਤੀਲ ਦੀ ਯਾਦ ਦੇ ਨੇ ਲੋ ਅਜੀ ਕਮ ਸਮ ਗਨੂ ਦੋ ਵਿਸ਼ਤਾਂ ਨੂੰ ਤੀਲ ਦੀ ਜਨਾਬ ਕਮ ਸੀ ਕਮ ਸੀ ਕਮ ਸੀ ਕਮ ਸੀ ਕਮ ਸੀ ਨੋ ਟੈਨਸ਼ਨ ਕਾਸਮੈਟਿਕਸ ਆਫ ਪਾਕਿਸਤਾਨ ਚਕਮ ਦੀ ਮੇਸ਼ ਦੋ ਕੋਕੋਨਟ ਯਾਦ ਦੇ ਨੇ ਲੋ ਅਸੀ ਦੋ ਕੁਪਰੀ ਕਮ ਆਇਲ ਦੀ ਸਿਆਨ ਤੁਸੀਂ ਇਸਤੇਮਾਲ ਵਾਲੇ ਸ਼ੇ ਬੇਨ ਮਸੀਦਾਰ ਖੜੇ ਰਖੋਲੇ ਸੀ ਤੁਲਸਮ ਗੋ ਫੈਂਦ ਰੋ ਲਬ ਰਿਜ਼ਲਟ ਵਰਕੇ ਕੁਲਾਬ ਵਰਕੇ ਹਾਈਸ ਵਰਕੇ ਸ਼ਾ ਇੱਕ ਦਸ ਸੇ